0: ਨਾਲ ਹੀ ਅਸਰ ਨੂੰ ਨੌਕਰੀ ਕਰਦੇ
1: ਅੱਛਾ ਜੀ।
0: ਤਾਂ ਆਹ ਦੋ ਜਣੇ ਰਹਿੰਦੇ ਘਰੇ ਤਾਂ ਮਤਲਬ ਮੇਰੇ ਸਰ ਦੋਨੋਂ ਕੁੜੀਆਂ ਆਈਆਂ ਧੀ ਦਵਾਈ ਆਇਓ
1: ਅੱਛਾ ਜੀ, ਤਾਂ ਦੇਖਾ ਨਾ ਜੀਆਂ, ਹੁਣ ਤਾਂ ਚਲੋ ਅਲੀ ਤੁਹਾਂ ਜਵਾਂਦੜੇ ਹਨ ਤਾਂ ਤੁਹਾਂ ਪਾ ਦੇ ਨਾ, ਤਾਂ ਚਲੋ ਨੂੰਹਾਂ ਪੁੱਤਰ ਤੁਹਾਡੇ ਫ੍ਰੀ ਹੋਣੇ ਕਿ ਵੀ ਮੰਮੀ ਐਨ ਕਰਨੇ ਵਾਲੇ ਹੈ ਨਾ। ਪਰ ਇਹ ਜ਼ਰੂਰ ਹੈ ਵੀ ਜਲੂ ਚਲੋ ਤੁਹਾਂ ਹੁਣ ਜੀਆਂ ਉਮਰ ਦਾ ਪੜਾਅ ਵਧਣਾ ਹੈ ਤਾਂ ਤੁਹਾਂ ਤਿੰਨੇ ਵੀ ਜ਼ਰੂਰ ਦੱਸਣਾ ਹੈ ਨਾ।
0: ਹਾਂਜੀ ਹਾਂਜੀ ਉਹ ਤਾਂ ਮੁੰਡੇ ਨਾਲ ਤੁਹਾਡੇ ਨਾਲ ਗੱਲ ਕਰਨੇ ਦਾ ਬੜਾ ਮਤਲਬ ਮਜ਼ਾ ਆਉਂਦਾ, ਮੈਂ ਤਾਂ ਤੁਹਾਨੂੰ ਫੋਨ ਮਿਲਾਇਆ ਦੁਬਾਰਾ।
1: ਚਲੀਏ ਸਾਂਝੋ ਵੀ ਆਪਣੇ ਜਿਹੜੇ ਸ਼ਰੋਤਾ ਸਖੀਆਂ ਨਾ, ਮੈਂ ਤਾਂ ਪਰੇਸ਼ਾਨ ਹੋਈ ਹੋਈ ਮਹਾਂ, ਮੇਰੀਆਂ ਬੋਬੋ ਭੈਣਾਂ ਭੁੱਲੀ ਗਈਆਂ ਵੀ ਅੱਜ ਮਿੰਜਰਾਂ ਵੀ ਆਉਣੀਆਂ ਨੇ ਮਹਾਂ, ਹੈ ਨਾ ਜੀ। ਚਲੋ ਤੁਹਾਂ ਇਸ ਕਾਰਜਕ੍ਰਮ 'ਚ ਸਾਡੇ ਨਾਲ ਗੱਲ ਕੀਤੀ, ਸਾਡੀ ਜਾਣਕਾਰੀ 'ਚ ਵੀ ਤੁਹਾਂ ਕਹਿੰਦੇ, ਬਾਕੀ ਜਿਹੜੇ ਇਸ ਵੇਲਾ ਸ਼ਰੋਤਾ ਸਖੀਆਂ ਸੁਣਾ ਦੀਆਂ ਤਿੰਨਾਂ ਦੀ ਜਾਣਕਾਰੀ 'ਚ ਵੀ ਮਤਲਬ ਬੜੋਤਰੀ ਹੋਈ ਹੋਣੀ। ਜੁੜਨੇ ਵਾਸਤੇ ਮਧੂ ਜੀ ਤੁਹਾਡਾ ਬੜਾ ਬੜਾ ਧੰਨਵਾਦ। ਤਾਂ ਦੇਖਾ ਬੋਬੋ ਭੈਣੋ ਵੀ ਕਿਤਨੀਆਂ ਅੱਛੀਆਂ ਜਾਣਕਾਰੀਆਂ ਜਿਹੜੀਆਂ ਨੇ ਸੈ ਸਾਂਝੋ ਮਿਲਾ ਦੀਆਂ, ਕਿਉਂਕਿ ਜਿਹੜਾ ਇੱਥੋਂ ਰਿਵਾਜ਼ ਹੈ ਸੈ 10 ਕਦਮ ਬਾਅਦ ਜਿਹੜਾ ਸੈ ਚੇਂਜ ਹੋ ਜਾਂਦਾ, ਜਿਵੇਂ ਕਿ ਮੈਂ ਪਹਿਲਾਂ ਵੀ ਗੱਲ ਕੀਤੀ। ਹੈਲੋ ਹੈਲੋ ਜੀ,
0: ਹਾਂਜੀ ਨਮਸਕਾਰ ਜੀ।
1: ਨਮਸਤੇ ਜੀ, ਆਪਣਾ ਵੀ ਨਾਂ ਦੱਸਾ ਕਹਿੰਦੇ, ਪਹਿਲਾਂ ਨਾ ਪਰਿਚੈ ਦੇ ਦਿਆ ਕਰਾਂ ਫਟਾਫਟ ਆਪਣਾ।
0: ਹਾਂਜੀ ਮੈਂ ਤਹਿਸੀਲ ਚੌਕ ਤੇ ਅੰਜੂ ਬੋਲ ਰਹੀ ਜੀ।
1: ਤਹਿਸੀਲ ਚੌਕ ਤੇ ਅੰਜੂ?
0: ਹਾਂਜੀ
1: ਤਹਿਸੀਲ ਚੌਕ ਕਾਂਗੜਾ।
0: ਹਾਂਜੀ ਕਾਂਗੜੇ ਦੇ ਜੀ।
1: ਕੀ ਬਾਤ ਹੈ, ਸੁਣਦੇ ਤੋਂ ਹਾਂ ਸਾਰੇ ਕਾਰਜਕ੍ਰਮ?
0: ਬਿਲਕੁਲ ਜੀ ਬਿਲਕੁਲ,
1: ਬੜੇ ਸਾਰੇ ਸ਼ਰੋਤਾ ਜਿਹੜੇ ਜੁੜਾ ਦੇ ਹੁੰਦੇ ਨਾ, ਤਾਂ ਬਿਜ਼ੀ ਰਹਿੰਦੀ ਲਾਈਨ ਹੈ ਨਾ। ਤਾਂ ਅੱਜ ਆਹ ਗੱਲਬਾਤ ਕਰਾ ਦੇ ਸ਼ਰਧਾ ਦੇ ਬਾਰੇ ਚ, ਕਯੋ ਮਨਾਏ ਜਾਂਦੇ, ਕਿਆ ਮਹੱਤਵ ਹੈ ਇਸ ਮਨਾਣੇ ਦਾ, ਤਾਂ ਇਸ ਪਰ ਥੋੜਾ ਜਿਹਾ ਤੁਹਾਂ ਵੀ ਜਾਣਕਾਰੀ ਦਿਆ।
0: ਰੋਟੀਆਂ ਵਗੈਰਾ ਭੱਲੇ
1: ਜੀ
0: ਸਬਜ਼ੀਆਂ, ਪਰ ਪਹਿਲਾਂ ਸਾਡਾ ਇਹ ਹੁੰਦਾ ਕਿ ਆਹ ਤਕਰੀ ਪਾਣੀ।
1: ਅੱਛਾ ਜੀ
0: ਤਕਰੀ ਪਾਣੀ ਬਾਅਦ ਮਤਲਬ ਖਾਣਾ ਰੱਖਣਾ ਇੱਕ ਥਾਲੀ ਵਿੱਚ।
1: ਅੱਛਾ ਜੀ
0: ਗਾਏ ਕੋਏ ਕੁੱਤੇ ਰੱਖਣਾ ਪਹਿਲਾਂ।
1: ਅੱਛਾ ਜੀ
0: ਇਸ ਤੋਂ ਬਾਅਦ ਫਿਰ ਆਹ ਚਾਹ ਖਾਣਾ ਪੰਡਿਤ ਤੇ ਖਵਾਉਣਾ।
1: ਅੱਛਾ ਜੀ
0: ਫਿਰ ਆਹ ਚਾਹ ਆ ਥੋੜੋ ਚ ਸਾਰੇ ਮਤਲਬ ਚਾਹ
1: ਇਹਨਾਂ ਗਲਾਂਦੇ ਨਾ ਵੀ ਕਾ ਕੁੱਤਾ ਗਾ
0: ਗਾ
1: ਹੈ ਨਾ।
0: ਪਹਿਲੀ ਪਹਿਲੀ ਰੋਟੀ ਆ ਸਰ, ਪਹਿਲੀ ਜਿਹੜੀ ਹੋਣੀ ਸਭ ਤੋਂ ਪਹਿਲੀ ਸਾ ਹੰਗਾਈ ਰੱਖਣੀ
1: ਕਿਨੇ। ਅੱਜ ਦੇ ਦਿਨ ਤੁਹਾਂ ਦੇਖਿਆ ਹੋਣਾ ਕਿ ਛੱਤੀ ਪਰ ਮਤਲਬ ਜਿਸ ਛੱਤੀ ਪਰ ਕਾ ਆਈ ਕੇ ਬੈਠੀ ਹੈ ਤਾਂ ਬੋਲਦੇ ਇਹ ਵੀ ਇੱਕ ਪਿਤਰ ਸਵਰੂਪ ਹੁੰਦੇ ਹੈ ਨਾ। ਤਾਂ ਅਗਰ ਕਾਰ
0: ਮੰਨਦੇ ਅਗਰ ਕਾਂ ਰੋਟੀ ਖਾਈ ਆ ਜੀ ਨਾ,
1: ਹਾਂਜੀ ਤਸੱਲੀ ਹੋ ਜਾਂਦੀ ਕਿ ਬੋਲਦੇ ਇਹ ਵੀ ਪਿਤਰ ਰੂਪ ਚ ਆਉਂਦੇ ਹੈ ਨਾ। ਤਾਂ ਦੇਖਾ ਕਿਤਨੀ ਅੱਛੀ ਗੱਲ ਹੈ ਕਿ ਆਹ ਜਲੂ ਇੱਕ ਦੂਏ ਕੰਨੇ ਗੱਲਬਾਤ ਕਰਦੇ ਨਾ ਜੀ, ਤਾਂ ਕਿਤਨੀਆਂ ਸਾਰੀਆਂ ਜਿਹੜੀਆਂ ਸਾਡੀ ਸੰਸਕ੍ਰਿਤੀ 'ਚ ਇਤਨੀਆਂ ਸਾਰੀਆਂ ਚੀਜ਼ਾਂ ਨੇ ਸਹਿ ਕਿਹਾਂ ਨਿਕਲੀ ਕੇ ਬਾਹਰ ਆਉਂਦੀਆਂ ਹੈ ਨਾ। ਤਾਂ ਜਿਵੇਂ ਪਹਿਲਾਂ ਜਿਹੜੀ ਬੋਬੋ ਜੂੜੀ ਤੇ ਨਾ ਦੱਸਿਆ ਕਿ ਵੀ ਚਿੱਟੇ ਫੁੱਲੇ ਨਹੀਂ ਅੱਜ ਕੇ ਦਿਨ ਪੂਜਾ ਹੁੰਦੀ
0: ਪਿਤਰਾਂ ਦੀ ਨਾ, ਉਹ ਗੋਪੀ ਕਹਿੰਦੇ ਚਿੱਟਾ ਫੁੱਲ ਕਹਿੰਦੇ ਮਤਲਬ ਅੱਜ ਤਾਂ ਜਿਹੜੇ ਸਭੀ ਫੇ ਮਤਲਬ ਕਿ ਨਹੀਂ ਕਲਰ ਨਹੀਂ ਤਾਂ ਗੋਪੀ ਲੱਗਦੀ ਤੇ ਨਹੀਂ ਨਾ।
1: ਹਾਂਜੀ ਹਾਂਜੀ ਹਾਂਜੀ
0: ਖੜੀ ਜਿਹੜੀ ਹੈ ਤਾਂ ਜਿਵੇਂ ਬਿੱਲੇ ਪੱਤਾ ਹੁੰਦਾ ਤੇ ਉਸ ਪਰ ਆਨੰਦੇ।
1: ਅੱਛਾ ਜੀ ਹਾਂ, ਤਾਂ ਜੀ ਤੂੰ ਨਹੀਂ ਗੱਟ ਕਟਾਕੜੀਆਂ ਦੇ ਪੱਤੇ ਮਿਲਣ ਤਾਂ ਤੇ ਤੂੰ ਫਿਰ ਬਿੱਲੇ ਨੇ ਵੀ, ਕਿਉਂਕਿ ਬਿੱਲ ਸ਼ੁੱਧ ਮੰਨਿਆ ਜਾਂਦਾ ਨਾ।
0: ਹਾਂਜੀ ਇਹ ਐਸੇ ਨਾ ਪਿਤਰਾਂ ਚ ਜਾਲੂ, ਹਾਂ ਇਹ ਪਿਤਰ ਪੱਤੇ ਚ ਤਾਂ ਇਹ ਬਿੱਲੇ ਦੀ ਹੁੰਦੀ ਜ਼ਿਆਦਾ ਨਾ, ਕਹਿੰਦਾ ਬਿੱਲ ਜਿੱਥੋਂ ਨਹੀਂ ਹੈ ਤਾਂ ਇਹ ਗੜਾਕੜੀਆਂ।
1: ਹਾਂਜੀ ਹਾਂਜੀ ਹਾਂਜੀ ਕਹਿੰਦੇ ਬਿੱਲੇ ਦੇ ਤਿੰਨ ਜਿਹੜੇ ਪੱਤੇ ਹੁੰਦੇ, ਸਿਆਣੇ ਬੋਲਦੇ ਵੀ ਬ੍ਰਹਮਾ ਵਿਸ਼ਨੂੰ ਮਹੇਸ਼ ਹੁੰਦੇ, ਤਾਂ ਹੈ ਨਾ। ਤਾਂ ਬੜੀ ਮਾਨਤਾ ਹੈ ਬਿੱਲੇ ਦੇ ਬੂਟੇ ਦੀ ਵੀ, ਹੈ ਨਾ ਜੀ। ਤਾਂ ਚਲੋ ਬੜਾ ਅੱਛਾ ਲੱਗਿਆ। ਤਾਂ ਤੁਸੀਂ ਇਹੀਆਂ ਕਰਨਾ ਵੀ ਆਪਣੇ ਤੱਕ ਹੀ ਨਹੀਂ ਸੀਮਿਤ ਰੱਖਣਾ, ਗਾਂ ਜਿਹੜੇ ਘਰੇ 'ਚ ਹੋਰ ਵੀ ਨਿਆਣੇ ਹਨ ਨਾ, ਤਿੰਨੇ ਵੀ ਦੱਸਣੀਆਂ ਇਹ ਚੀਜ਼ਾਂ,
0: ਬਿਲਕੁਲ ਜੀ
1: ਹੈ ਨਾ।
0: ਤੇ ਸਾਰੇ ਤੇ ਗਾਂ ਗਾਂ ਸਿੱਖਣੀਆਂ
1: ਬਿਲਕੁਲ। ਤਾਂ ਤੂੰ ਅੱਜ ਤਲੀਆਂ ਰੋਟੀਆਂ ਬਣਾਈਆਂ ਹੋਣੀਆਂ?
0: ਨਹੀਂ ਜੀ ਅੱਜ ਨਾ ਮਤਲਬ ਪਹਿਲਾਂ ਸਰਾਧਨ ਤਾਂ ਹਾਂ ਨੇ, ਅੱਜ ਮਤਲਬ ਸਰਾਧਾਂ ਨੇ ਅੱਜ ਨਹੀਂ ਕੀਤੇ ਅੱਜ ਹੈ ਨਾ। ਜੀਆਂ ਹਾਂ ਜਿਵੇਂ ਹੁੰਦਾ ਨਾ ਜਿਵੇਂ ਜੀ ਸਾ ਤਾਂ ਕੱਚਾ ਕੋਰਾ ਰੱਖਦੇ ਪਹਿਲੇ ਸਾਰੇ ਤੋਂ ਪਹਿਲਾਂ।
1: ਅੱਛਾ ਜੀ ਅੱਛਾ ਜੀ
0: ਹਾਂ ਕਹਿੰਦਾ ਕੁਛ ਮਤਲਬ ਪ੍ਰੋਬਲਮ ਹੈ ਤਾਂ ਹਾਂ ਬੋਲਿਆ ਕਿ ਮਤਲਬ ਸਰਾ
1: बिल्कुल
0: देने
1: बिल्कुल
0: मतलब छुट्टी
1: बिल्कुल।
0: करने।
1: हाँ कई बार जी ब्याह ब्यू भी लिया होया तां
0: हाँ
1: फिरी क्या होंदा कि
0: जी
1: न्योंदरा न्योंदरा दे हड़ियां होने तमी जेड़ा है
0: हाँ
1: सै
0: जी
1: थोड़ा
0: हाँ
1: परहेज
0: जी
1: होंदा है
0: हाँ
1: ना।
0: जी परहेज है थोड़ा
1: तो
0: जहा
1: चलो सै तां साड़ियां पितराएं भी पता होंदा कि क्या है
0: पता
1: कने
0: नहीं
1: क्या
0: क्या
1: नहीं है ना। जानू
0: है
1: शुभ
0: साल के कहीं मुने से लगता ना कि सब कुछ भी आते आहां दे पितरा आहां दे सोचे
1: बिल्कुल
0: दिले
1: बिल्कुल।
0: मतलब कुछ
1: पर कोई गल नहीं
0: कम
1: जल वहां दिले ना ही ना चीजें कर देना जी। तो पितराएं भी पता होंदा कच्चा कौरा
0: हां जी
1: देता या फिर जल टाइम होया ता पंडताएं कुछ दान करीता है ना। ये भी प्रथा
0: अमावस्या
1: है।
0: होंगी ना भैया
1: हाँ जी
0: अमावस्या पर हां
1: हाँ जी।
0: जी
1: कने एक बड़ा श्राद्ध जालू जेड़ा नहीं पता होए तीथ नहीं पता होए।
0: अमावस्या होंगी जी लास्ट के ना
1: हाँ सै फिर लास्ट च चलो करीता है ना। तो
0: हाँ
1: दिखा जी
0: जी
1: तो हाँ कार्यक्रम च जुड़े एक बारी फिर ही अपना नाम दसी दिया।
0: मैं अंजू शर्मा बोल रही जी तहसील चौक पे कांगड़ा
1: तहसील चौक ते अंजू शर्मा जी तुम इस कार्यक्रम च जुड़े इस तरह थोड़ा मता मता धन्यवाद। सुन दे रहे आकाशवाणी धर्मशाला। तो दिखा भैनों कितनी अच्छी जानकारियां जड़ियां सै सांझो मिला दियां। चला एक छोटा दे अंतराल ले लेंदे कने फिरी जुड़दे यहाँ इस कार्यक्रम च।
2: नई सोच नई पहचान अब हर सफर हो और भी शानदार।
3: मारुति सुजुकी विक्टोरिस शानदार 28.65 किलोमीटर प्रति लीटर की माइलेज के साथ
2: और पाइए 1,05,000 रुपए तक के एक्सचेंज बेनिफिट्स। अपनी नई विक्टोरिस घर लाए और हर सफर को बनाए यादगार।
3: विक्टोरिस अब स्ट्रॉन्ग हाइब्रिड में भी उपलब्ध।
2: जल्दी कीजिए क्योंकि कीमतों में 20,000 रुपए तक की बढ़ोतरी जल्द होने वाली है। आज ही विजिट कीजिए अपने नजदीकी मारुति सुजुकी एरिना डीलरशिप। TNC अप्लाई।
4: Step into the world of Nexa. Upgrade with exclusive offers across the Nexa range.
5: Meet the Maruti Suzuki France, the SUV that's big on style and smart on value.
4: With its sporty design and thrilling performance, it's built to impress every single day.
5: And now, it's yours at an effective price of just Rs. 6.75 lakh.
4: Yes, Rs. 6.75 lakh. Valid till 30th September.
5: Don't miss out. Visit your nearest Nexa showroom and bring home your France today.
4: Hurry, offers for a limited time only. TNC apply.
1: Nexa. कार्यक्रम मिंजरां च फिरी ते तुहाड़ा सारिआं दा बड़ा बड़ा स्वागत करदे। कन्नै अज मैं तुहाड़े कन्नै बड़की बोबो वर्षक टोच कन्नै एह कार्यक्रम तुहां सुना दे धर्मशाला केंद्र ते 103.4 MHz पर। कन्नै अज अहां गल्लबात करा दे श्राद्धां पर। हैलो
6: नमस्कार मैडम जी।
1: नमस्ते जी। कोई बोबो भैन है तां गल कराई दिया। चटपट करो आ टाइम बड़ा घट है। हेलो हाँ जी हाँ जी। हेलो
6: हेलो
1: हेलो
7: हेलो
1: हाँ जी। ना दसा अपना तू हाँ बोबो भैन सोई कुतां रहनियां दसा जवान जड़े पाऊंगा दी ड्यूटी लाइन दियां फोने डायल करने दी है ना आपू करा करा। और ठीक ठाक हैं ना।
7: हाँ जी ठीक है।
1: तो टाइम बड़ा घट है कने आज अहां श्राद्धा पर गलबात करा दे। पहले तो अपना ना दसा कने ग्राएं दा नाम भी दसा।
7: मेरा नाम सत्या देवी कने ग्राम सूड़ी।
1: सूड़ी
7: हाँ जी।
1: एक कुथू पे ही
7: ये रात सूड़ी।
1: अच्छा रात सूड़ी जड़ी है।
7: हाँ जी हाँ जी।
1: तो क्या बोलना चाहेंगे आज यहाँ रखे की वे श्राद्धा का क्या महत्व है इन्हें 16 दिन चाह क्या क्या कर दे सारा कुछ दसा बाकी श्रोता सखी है।
7: कर दे हाँ पत्री पांदे रोज सवेरे उठी करी।
1: हाँ जी।
7: और गायो फुलका देना कोई पाना कुत्ते पाना।
1: एक फुलका दिन दे गायो की दो।
7: एक फुलका गायो एक कोई एक कुत्ते।
1: तो दो करेंगे ता क्या हो जाना जोड़ी नहीं दिंदे गाइयो।
7: जोड़ी देंगे इंगे एक की दिन दे ना बोल दे एक की दिन दे।
1: अच्छा इस चीक दिन दे।
7: हाँ जी एक की दिन दे बोल।
1: श्राद्धा चीक दिन दे वे।
7: हाँ जी एक दिन दे श्राद्ध भी चेंगे दिन दे सवेरे उठ के रही इंगे जी दिन दे ता दो दिन दे।
1: अच्छा जी। अच्छा श्राद्धा ते इंगे विशेष एक।
7: हाँ जी एक और वो अपने कोई पकोड़ बनाई लिया।
1: हाँ जी
7: ब्रेड पाई ले पकौड़ बनाई ले सह दिया फुलके बीच पाई के दे दिया।
1: अच्छा जी दिखिया पूछिया तां दसिया ना तुहां जे मैं नहीं बोल दी दो ता तुहां नहीं दसना। हा
7: हाँ जी हाँ जी।
1: एक ता खुशी है दे मारे तुहाडे ते गल नहीं हो दी कि तुहाडा फोन लगी आज है ना।
7: हाँ जी हाँ जी।
1: अच्छा ये दसा वे थाली च क्या क्या सजांदे तुहां।
7: थाली ਖਾਲੀ ਚ ਜਾਂਦੇ ਜੇ ਪੱਤਰੀ ਪਾਣੀ ਹੋਏ
1: ਕਹਿ ਦੀ ਪਾਉਂਦੇ ਗਟਾਕੜੀਆਂ ਦੇ ਪੱਤਿਆਂ ਦੀ ਕੀ ਬਿੱਲਾਂ ਦੇ
7: ਹਾਂਜੀ ਗਟਾਕੜੀਆਂ